0: Bay FM, connecting you with the sounds of our community. Serving the Griffith community since 1988 on 95.1 FM and streaming on the iHeartRadio and Community Radio Plus apps. Welcome to the local one, to MIA FM.
1: Hey, got time to listen.
0: Now, another hour of Griffith's widest variety of music with Bobby's Punjabi Talk Show. Hashtag part of your community.
2: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਆਪਣਾ ਬੋਬੀ ਹਾਜ਼ਰ ਹਾਂ ਤੁਹਾਡੇ ਫੇਵਰੇਟ ਸ਼ੋਅ ਬੋਬੀ ਪੰਜਾਬੀ ਟਾਕ ਸ਼ੋਅ ਲੈ ਕੇ। ਅਤੇ ਸ਼ੁਰੂ ਕਰਦੇ ਅੱਜ ਦਾ ਸ਼ੋਅ ਇਸ ਬਹੁਤ ਹੀ ਪਿਆਰੇ ਸ਼ਬਦ ਦੇ ਨਾਲ, ਜਿਸ ਨੂੰ ਗਾਇਆ ਦਿਲਜੀਤ ਦੋਸਾਂਝ ਨੇ, ਹਾਰ ਨਾਲ ਅਖਪਾਰ ਨਾਲ। ਉਸ ਤੋਂ ਬਾਅਦ ਇੱਕ ਹੋਰ ਸ਼ਬਦ ਚਲਾਵਾਂਗੇ ਅਤੇ ਉਸ ਤੋਂ ਬਾਅਦ ਆਪਣੇ ਜੋ ਗੈਸਟ ਅੰਕਲ ਰਵੰਤ ਸਿੰਘ ਚੌਹਾਨ ਜੀ, ਉਹਨਾਂ ਨਾਲ ਵਾਰਤਾਲਾਪ ਕਰਾਂਗੇ ਅਤੇ ਜੋ ਵੀ ਅੱਜ ਪੇਸ਼ ਕਰਨਗੇ ਉਹ ਤੁਹਾਡੇ ਨਾਲ ਗੱਲ ਤੋਂ ਰੂਬਰੂ ਹੋ ਕੇ ਦੱਸਣਗੇ। ਸੋ ਸ਼ੁਰੂ ਕਰਦੇ ਹਾਂ ਅੱਜ ਦਾ ਸ਼ੋਅ ਬਹੁਤ ਹੀ ਪਿਆਰੇ ਸ਼ਬਦ ਦੇ ਨਾਲ, ਆ ਨਾਨਕ ਪਾਰ ਨਾਨਕ।
3: ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇ ਤੀ ਮਾਲਕਨ ਕੀੜੀ ਤੁਲਨਾ ਹੋ ਗਈ ਜੇ ਤਿਸ ਮਨੋ ਨਾ ਮਿਸਰੈ।

ਕਾਲ ਬੇਟਾ ਜੀ ਰਿਸਪੈਕਟਡ ਗ੍ਰਿਫਤ ਸਿੱਖ ਨੌਜਵਾਨ ਸਭਾ ਦੇ ਮੈਂਬਰਸ ਐਂਡ ਰੈਜ਼ੀਡੈਂਟਸ ਆਫ ਗ੍ਰਿਫਤ ਲੇਡੀਜ਼ ਐਂਡ ਜੈਂਟਲਮੈਨ ਆਪ ਸਭ ਨੂੰ 2MIF ਦੀ ਟੀਮ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਣਾਮ ਨਮਸਤੇ ਅੱਜ 21 May 2026 ਦਿਨ ਵੀਰਵਾਰ ਰਾਤਰੀ 10.95.1 FM ਤੇ ਔਨ ਏਅਰ ਆਪ ਦੀ ਸੇਵਾ ਵਿੱਚ ਹਾਜ਼ਰ ਹੋਇਆ ਹੈ ਅੱਜ ਦਾਸ ਨੌਜਵਾਨਾਂ ਲਈ ਦੇਵ ਥਰੀਕੇ ਵਾਲੇ ਦਾ ਲਿਖਿਆ ਹੋਇਆ ਗੀਤ ਕੁਲਦੀਪ ਮਾਣਕ ਜੀ ਦਾ ਗਾਇਆ ਹੋਇਆ ਗੀਤ ਪੇਸ਼ ਕਰੇਗਾ ਜਿਸ ਵਿੱਚ ਚਿੱਠੀਆਂ ਦਾ ਜ਼ਿਕਰ ਹੈ ਜਦੋਂ ਲੈਂਡਲਾਈਨ ਫੋਨ ਜਾਂ ਮੋਬਾਈਲ ਨਹੀਂ ਹੋਇਆ ਕਰਦੇ ਸਨ ਚਿੱਠੀਆਂ ਦੁਆਰਾ ਹੀ ਖੁਸ਼ੀ ਅਤੇ ਗਮੀ ਦੁੱਖ ਸੁੱਖ ਦੀ ਖਬਰ ਮਿਲਦੀ ਸੀ ਇਹ ਕਵਿਤਾ ਹਿਸਟਰੀ ਨੂੰ ਦੁਹਰਾਉਂਦੀ ਹੈ ਵਿਛੜੇ ਸੱਜਣਾਂ ਦਾ ਮਿਲਾਪ ਚਿੱਠੀ ਦੁਆਰਾ ਹੁੰਦਾ ਸੀ ਉਹਨਾਂ ਦਿਨਾਂ ਦੇ ਵਿੱਚ ਇੱਕ ਲਾਈਟ ਕਲਰ ਦਾ ਜਵਾਬੀ ਕਾਰਡ ਹੋਇਆ ਕਰਦਾ ਸੀ ਜਿਸ ਦੇ ਦੋ ਪਾਰਟ ਹੋਇਆ ਕਰਦੇ ਸਨ ਅੱਜ ਕੱਲ੍ਹ ਹੈ ਜਾਂ ਨਹੀਂ ਉਹ ਪਤਾ ਨਹੀਂ ਹੈ ਉਸਦੇ ਦੋ ਪਾਰਟ ਹੋਇਆ ਕਰਦੇ ਸਨ ਦੂਸਰੇ ਪਾਰਟ ਦੇ ਉੱਪਰ ਭੇਜਣ ਵਾਲਾ ਪਹਿਲਾਂ ਹੀ ਆਪਣਾ ਐਡਰੈਸ ਲਿਖ ਦਿੰਦਾ ਸੀ ਆਪਣਾ ਡੈਸਟੀਨੇਸ਼ਨ ਦਾ ਐਡਰੈਸ ਲਿਖ ਦਿੰਦਾ ਸੀ ਤਾਂ ਪੋਸਟਮੈਨ ਦੇ ਖੜ੍ਹੇ ਖੜ੍ਹੇ ਹੀ ਦੋ ਅੱਖਰ ਲਿਖ ਕੇ ਪੋਸਟਮੈਨ ਨੂੰ ਫੜਾ ਦਿੱਤੇ ਜਾਂਦੇ ਸਨ ਇਹ ਸੀ ਥੋੜ੍ਹੀ ਜਿਹੀ ਹਿਸਟਰੀ ਇਹ ਹਿਸਟਰੀ ਆ ਦੇਵ ਥਰੀਕੇ ਵਾਲਿਆਂ ਨੇ ਬੜੇ ਹੀ ਸਰਲ ਤਰੀਕੇ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ ਉਹ ਪੇਸ਼ ਹੈ ਦੇਵ ਥਰੀਕੇ

ਨਾ ਆਪਣੇ ਹਿੰਦੂ ਵੀਰਾਂ ਵਾਸਤੇ ਹਿੰਦੂ ਵੀਰਾਂ ਤੇ ਭੈਣਾਂ ਭਰਾਵਾਂ ਵਾਸਤੇ ਇੱਕ ਮੈਂ ਗੀਤ ਤਿਆਰ ਕਰਕੇ ਲਿਆਇਆ ਸੌ ਸਾਲ ਪਹਿਲੇ ਮੁਝੇ ਤੁਮਸੇ ਪਿਆਰ ਥਾ।

0: ਐਫਐਮ ਤੇ ਆਪ ਨੂੰ ਸਰਵਣ ਕਰਵਾਏ। 2MOA ਦੀ ਟੀਮ ਵੱਲੋਂ ਜੋ ਇਹ ਪ੍ਰੋਗਰਾਮ ਲਿਖਿਆ ਜਾਂਦਾ ਹੈ, ਸੁਣਾਇਆ ਜਾਂਦਾ ਹੈ, ਕੁਝ ਸੱਜਣ ਸਾਡੀ ਹੌਂਸਲਾ ਅਫਜ਼ਾਈ ਕਰਦੇ ਹਨ, 2MOA ਦੀ ਟੀਮ ਨੂੰ ਹੌਂਸਲਾ ਦਿੰਦੇ ਹਨ ਕਿ ਪ੍ਰੋਗਰਾਮ ਕੰਟੀਨਿਊ ਰੱਖੋ। ਇਹ ਕਲਚਰ ਪ੍ਰੋਗਰਾਮ ਹੈ, ਕਮਿਊਨਿਟੀ ਦੇ ਰੇਡੀਓ ਸਟੇਸ਼ਨ ਹੈ। ਦੱਸ ਕੁਛ ਕਵਿਤਾਵਾਂ ਕੁਲਦੀਪ ਮਾਨਕ, ਹਰਭਜਨ ਮਾਨ, ਜਮਲਾ ਜੱਟ ਜੀ, ਕਰਨ ਔਜਲਾ, ਇਹਨਾਂ ਦੇ ਗੀਤ ਗਾਉਂਦਾ ਰਹਿੰਦਾ ਹੈ। ਦੱਸ ਦਿਓ, ਕੋਸ਼ਿਸ਼ ਹੈ ਕਿ ਪੁਰਾਣੇ ਗੀਤ ਹਨ ਉਹਨਾਂ ਨੂੰ ਇਸ 2MOA ਦੇ 95.1 FM 'ਤੇ ਗਾਇਆ ਜਾ ਸਕੇ। ਜੋ ਦਾਸ ਜੀ 2MOA ਦੀ ਹੌਂਸਲਾ ਅਫਜ਼ਾਈ ਕਰਦੇ ਹਨ ਉਹਨਾਂ ਦਾ ਜ਼ਿਕਰ ਕਰਦਿਆਂ, ਕਰਨ ਐਨ ਗੁਰਚਰਨ ਫਰੋਮ ਸਿਡਨੀ, ਗੋਲਡੀ ਫਰੋਮ ਗਿਫਤ, ਮੁਲਤਾਨੀ ਫਰੋਮ ਗ੍ਰਿਫਤ, ਕਨਵਾਲ ਐਂਡ ਪਿੰਕੀ ਮਿਊਜ਼ਿਕ ਗਰੁੱਪ ਫਰੋਮ ਸਿਡਨੀ, ਪੰਮਾ ਰਕਵਾ, ਜੱਸਾ ਰਕਵਾ, ਅਮਨ ਐਂਡ ਅਮਨ ਹਾਂਸ, ਤੇਜ ਬਰਾੜ, ਅਮਨ ਕੰਦੋਲਾ, ਜੇ ਪੀ ਮਾਨ ਫਰੋਮ ਲੀਟਨ, ਜਸ ਕਰਨ ਅਟਵਾਲ ਫਰੋਮ ਕੌਮਸਾਵਰ, ਦਰਸ਼ਨ ਸਿੰਘ ਮਾਂਗਟ ਫਰੋਮ ਸਿਡਨੀ, ਤਰਸੇਮ ਸਿੰਘ ਦੁਲੇ ਫਰੋਮ ਸਿਡਨੀ ਫਰੋਮ ਮੈਲਬਨ, ਹਰਮਨ ਢਿੱਲੋ ਫਰੋਮ ਕੈਨੇਡਾ, ਬਿੱਟੂ ਫਰੋਮ UP। ਹੈ ਸੋ ਇਹ ਕੁਛ ਸੱਜਣ ਦੋ ਜੋ ਦਾਸ ਜੀ ਹੌਂਸਲਾ ਅਫਜ਼ਾਈ ਕਰਦੇ। ਹੋਰ ਵੀ ਬਹੁਤ ਸਾਰੇ ਸੱਜਣ ਜਿਨ੍ਹਾਂ ਦਾ ਮੈਂ ਜ਼ਿਕਰ ਨਹੀਂ ਕਰ ਸਕਿਆ ਇੱਥੇ, ਸਾਰਿਆਂ ਦਾ ਹੀ 2MOA ਦੀ ਟੀਮ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ। ਸੋ ਇੱਥੇ ਹੀ ਇਹ ਪ੍ਰੋਗਰਾਮ ਖਤਮ ਕੀਤਾ ਜਾਂਦਾ ਹੈ। ਅਗਲੇ ਹਫ਼ਤੇ ਫਿਰ ਦਾਸ ਆਪਦੀ ਸੇਵਾ ਵਿੱਚ ਹਾਜ਼ਰ ਹੋਵੇਗਾ ਕੋਈ ਨਵਾਂ ਲੋਕ ਗੀਤ ਲੈ ਕੇ, ਕੋਈ ਨਵੀਂ ਫਿਲਮੀ ਟਿਊਨ ਲੈ ਕੇ। ਇਸ ਤਰ੍ਹਾਂ ਇਸ 2MOA ਦੀ ਟੀਮ ਨੂੰ ਪਿਆਰ ਦਿੰਦੇ ਰਹੋ, ਕਮੈਂਟ ਕਰਦੇ ਰਹੋ, ਹੌਂਸਲਾ ਅਫਜ਼ਾਈ ਕਰਦੇ ਰਹੋ। ਇਸ ਤਰ੍ਹਾਂ ਇਹ ਪ੍ਰੋਗਰਾਮ ਚੱਲਦਾ ਰਹੇਗਾ। ਅਗਲੇ ਹਫ਼ਤੇ ਫਿਰ ਦਾਸ ਆਪਦੀ ਸੇਵਾ ਵਿੱਚ ਹਾਜ਼ਰ ਹੋਵੇਗਾ। ਇਹ ਜੋ ਪ੍ਰੋਗਰਾਮ ਹੈ ਐਵਰੀ ਵੀਰਵਾਰ ਰਾਤਰੀ 8 to 10 95.1 FM 'ਤੇ ਪੇਸ਼ ਕੀਤਾ ਜਾਂਦਾ ਹੈ। ਇਸ ਦਾ ਜੋ ਫੇਸਬੁੱਕ ਪੇਜ ਹੈ 2MOA ਬੋਬੀ ਪੰਜਾਬੀ ਟੋਕ ਸ਼ੋ, ਇੱਥੇ ਜਾ ਕੇ ਤੁਸੀਂ ਜਿਤਨੇ ਵੀ ਪ੍ਰੋਗਰਾਮ ਇੱਥੇ ਰਿਕਾਰਡ ਹੁੰਦੇ, ਇੱਥੋਂ ਪ੍ਰਸਾਰਣ ਕੀਤੇ ਜਾਂਦੇ ਹਨ, ਬ੍ਰੌਡਕਾਸਟ ਕੀਤੇ ਜਾਂਦੇ ਹਨ, ਸਾਰੇ ਤੁਹਾਨੂੰ ਮਿਲ ਜਾਣਗੇ। ਇਸ ਦਾ ਇਹ ਹੌਂਸਲਾ ਅਫਜ਼ਾਈ ਕਰਦੇ ਰਹੋ। ਇੱਥੇ ਹੀ ਦਾਸ ਦਾ ਟਾਈਮ ਸਮਾਪਤ ਹੈ। ਰੱਬ ਰਾਖਾ।
1: ਸੋ ਦੋਸਤੋ, ਇੱਥੇ ਆਪਾਂ ਐਂਡ ਕਰਦੇ ਹਾਂ ਇਸ ਲਾਈਵ ਵੀਡੀਓ ਦੀ, ਅਤੇ ਆਪਾਂ ਮਿਲਦੇ ਹਾਂ ਤੁਹਾਨੂੰ ਅਗਲੇ ਹਫ਼ਤੇ ਫਿਰ ਲਾਈਵ ਸਾਡੇ ਫੇਸਬੁੱਕ ਚੈਨਲ 'ਤੇ, ਪਰ ਆਪਾਂ ਔਨ ਏਅਰ 10 ਵਜੇ ਤੱਕ। ਸੋ ਜੋ ਵੀ ਪੰਜਾਬੀ ਸੌਂਗ ਤੁਸੀਂ ਸੁਣਨਾ ਚਾਹੁੰਦੇ ਹੋ, ਸਾਨੂੰ ਰਿਕੁਐਸਟ ਭੇਜ ਸਕਦੇ ਹੋ ਸਾਡੀ ਵੈਬਸਾਈਟ ਥਰੂ www.2miafm.org.au 'ਤੇ ਜਾ ਕੇ ਤੁਸੀਂ ਰਿਕੁਐਸਟ ਵਾਲਾ ਬਟਨ ਪ੍ਰੈਸ ਕਰਕੇ ਜੋ ਵੀ ਪੰਜਾਬੀ ਸੌਂਗ ਸੁਣਨਾ ਚਾਹੁੰਦੇ ਹੋ ਤੁਸੀਂ ਸਾਨੂੰ ਰਿਕੁਐਸਟ ਭੇਜ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ। ਸੋ ਦੋਸਤੋ, ਹੁਣ ਇੰਟਰਟੇਨਮੈਂਟ ਸੈਗਮੈਂਟ 'ਚ ਪਹਿਲਾ ਸੌਂਗ ਜੋ ਚਲਾਇਆ ਜਾਏਗਾ ਉਹ ਫਾਲਕਨ, ਇੱਕ ਜੰਗ ਢਿੱਲੋ ਦਾ ਸੌਂਗ। ਸੋ ਬਾਕੀ ਜਿੱਦਾਂ ਰਿਕੁਐਸਟ ਆਊਗੀਆਂ ਆਪਾਂ ਸੌਂਗ ਚਲਾਵਾਂਗੇ। ਸੋ ਸ਼ੁਰੂ ਕਰਦੇ ਹਾਂ ਫਾਲਕਨ ਤੋਂ।
2: ਰਸ਼ੀਆ ਤੋਂ ਫੌਜ ਹੋਣਾ ਯੁੱਧ ਜਿੱਦਣੇ ਖੂਨ ਨਾਲ ਘੋੜਿਆਂ ਦੇ ਪੌੜ ਭੇਜ

0: ਅੱਜ ਤੁਹਾਨੂੰ ਸਾਰਿਆਂ ਨੂੰ ਇਕੱਠੇ ਦੇਖ ਕੇ ਮੇਰਾ ਮਨ ਬਹੁਤ ਖੁਸ਼ ਹੈ।
1: ਵਾਅਦਾ ਕਰੋ ਕਿ ਹਮੇਸ਼ਾ ਇੱਦਾਂ ਹੀ ਰਹੋ।
2: ਦਾਦਾ ਜੀ ਆਪਾਂ ਸਾਰਿਆਂ ਨੇ ਹਮੇਸ਼ਾ।

ਸੋ ਦੋਸਤੋ ਇਸੇ ਨਾਲ ਮੈਨੂੰ ਦੋ ਇਜਾਜ਼ਤ ਆਪਾਂ ਮਿਲਦੇ ਤੁਹਾਨੂੰ ਅਗਲੇ ਹਫ਼ਤੇ ਇਸੇ ਟਾਈਮ 8 to 10 ਵਜੇ ਤੱਕ ਤੁਹਾਡੇ ਫੇਵਰੇਟ ਸ਼ੋਅ ਬੋਬਸ ਪੰਜਾਬੀ ਟਾਕ ਸ਼ੋਅ 'ਤੇ। ਸੋ ਜਾਂਦੇ ਜਾਂਦੇ ਇੱਕ ਹੋਰ ਸੌਂਗ ਪਲੇ ਕਰਾਂਗੇ, ਸੋ ਇੰਜੋਏ ਕਰੋ ਜੱਟੀ ਹਰਜੀਤ ਹਰਮਨ ਦਾ ਸੌਂਗ। ਮਿਲਦੇ ਤੁਹਾਨੂੰ ਅਗਲੇ ਹਫ਼ਤੇ, ਸਤਿ ਸ਼੍ਰੀ ਅਕਾਲ, ਗੁੱਡ ਨਾਈਟ।